その認可されてほしい取得について払えるだけだったら、その社会の皆さんにもあったら利用したいよ。で、そのレシピは、あれ、実際にこっちから聞いて何にかあれ、でもあれ、この社会の皆さんにもあったら利用したいよ。よく言われた。あと、イブラヒム・ハリルラー・イスラート・スランとそうなって、やに、ジョー・マルケ・ミサーブ・ヘイ・プロパクトのバズだ。おい、プロパクトに、たぶん、ヒプリン、あと、メイクリンで、たぶん、サザキ・タフンで。これを、イブラヒム・ゴッタ・ハラジューチャー、ずっと、この国、その国、その国、その国、その国、その国、その国、その国、その国、その国、हमारे मोदी सरकार ने दिया है सरकार तारा मुसलमान जब मक्के से हिजरत करके मदीना गए तो वहाँ पर दो दिन लोग जल्दी खुशियाँ मनाते थे यानी खेल तमाशा करते थे तो इन दिनों में एक दिन जो है कि एक दिन फिर अल्लाह के मोदी सरकार ने दिया सरकार तारा मुसलमान ने टाइम कर दिया कि दो रकात जो है कि एक दिन फिर की नमाज पढ़ जाए और वहाँ पर जो है कि ईद उल अज़हा कर दिया गया कि यहाँ पर जो रकात जो है कि